0: The West Coast.
1: It has beautiful scenery. The harbour is absolutely amazing.
2: Good weather, good people, and I like it.
3: My favourite thing about Auckland is the amazing views that I get when different parts of the city.
0: Planet.
2: Yeah,
0: bring it on.
4: Loving Auckland. Our diverse city. planetaudio.org.nz.
5: Punjabi meri jaan vargi, Punjabi meri pehchan vargi. Punjabi buzurg di dua vargi, Punjabi nire khuda vargi. Punjabi nanak di rabab vargi, Punjabi kore jawab vargi. Punjabi chamak de aaftab vargi, Punjabi naina de neer vargi. Punjabi sajna de na vargi te Punjabi bord di chha vargi. Bol ke vi na isnu palona kyunki saadi Punjabi hai maa vargi. ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ